ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਗੱਲ ਯੋਗ ਹੀ ਨਹੀਂ ਹਨ, ਦਾਸ ਇਸ ਗੱਲ ਦੇ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਦਿ ਦੇ ਪੇਸ਼ ਕਰਨਾ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ

ਰਾਹ ਤੇ ਚੱਲਦਾ ਹੋਇਆ ਜਗਿਆਸੂ ਹਰ ਵੇਲੇ ਇਸ ਗੱਲ ਵੱਲੋਂ ਬੜਾ ਸਾਵਧਾਨ ਰਹਿੰਦਾ ਹੈ ਕਿ ਸਰੀਰ ਬਜ਼ੁਰਗ ਹੋ ਗਿਆ ਹੈ, ਸਮਾਂ ਮੁੱਕਦਾ ਜਾ ਰਿਹਾ, ਪਰ ਹਾਲਾ ਪ੍ਰਭੂ ਦੇ ਮਿਲਾਪ ਵਾਲੀ ਅਵਸਥਾ ਨਹੀਂ ਆਈ। ਇਸ ਸ਼ਬਦ ਵਿੱਚ ਵੀ ਭਗਤ ਭੀਖਣ ਸਾਹਿਬ ਨੇ ਕੁਝ ਐਸੇ ਖਿਆਲ ਬਖਸ਼ਿਸ਼ ਕੀਤੇ ਕਿ ਐ ਮੇਰੇ ਪ੍ਰਭੂ, ਅੱਖਾਂ ਵਿੱਚੋਂ ਪਾਣੀ ਵਗ ਰਿਹਾ, ਸਰੀਰ ਕਮਜ਼ੋਰ ਹੋ ਗਿਆ, ਵਾਲ ਚਿੱਟੇ ਹੋ ਗਏ, ਗਲਾ ਰੁਕ ਰਿਹਾ, ਜ਼ੁਬਾਨ ਉਚਾਰਨ ਨਹੀਂ ਕਰਦੀ, ਪਰ ਹਾਲਾਂ ਮਿਲਾਪ ਨਹੀਂ ਹੋਇਆ। ਇਸ ਮਿਲਾਪ ਨਾ ਹੋਣ ਦੀ ਅਵਸਥਾ ਕਰਕੇ ਮੇਰੇ ਮਨ ਵਿੱਚ ਹਰ ਵੇਲੇ ਕਰਕ ਪੈ ਰਹੀ ਹੈ, ਤਕਲੀਫ ਹੋ ਰਹੀ ਹੈ, ਔਰ ਇਹੋ ਜਿਹੀ ਮੁਸ਼ਕਲ ਦਾ ਮੇਰੇ ਪ੍ਰਭੂ ਕੇਵਲ ਇੱਕ ਹੀ ਇਲਾਜ ਹੈ ਕਿ ਤੂੰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰੇ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤਾਂ ਲੇ ਹੋ ਉਬਾਰੀ। ਇਸ ਅਵਸਥਾ ਵਿੱਚ ਵੀ ਮੇਰੇ ਪ੍ਰਭੂ ਕੇਵਲ ਤੂੰ ਹੀ ਮੇਰੀ ਰੱਖਿਆ ਕਰ ਸਕਦਾ, ਤੂੰ ਹੀ ਮੈਨੂੰ ਪੂਰਨਤਾ ਵੱਲ ਲਿਜਾ ਸਕਦਾ, ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੇ ਨਾਲ ਮਿਲਾਪ ਹੋ ਕੇ ਮੇਰਾ ਜੀਵਨ ਸਫਲ ਹੋ ਸਕੇ।

ਕਦੇ ਵੀ ਸੇਵਾ ਦਾ ਬੋਝ ਬੀਜ ਬੋਇਆ ਵਿਅਰਥ, ਪਰ ਜਿਨ੍ਹਾਂ ਨੇ ਭਾਵਨਾ ਨਾਲ ਸ਼ਰਧਾ ਨਾਲ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ। ਭਾਈ ਸਾਹਿਬ ਕਹਿੰਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇ। ਜੇ ਭਾਵਨਾ ਨਾਲ ਗੁਰੂ ਕਾ ਸਿੱਖ ਕੌਡੀ ਵੀ ਅਰਪਣ ਕਰ ਦੇ, ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਹੀ। ਸੇਵਾ ਦਾ ਕੁੰਭ ਲੱਗਾ, ਪਰ ਇੱਕ ਪਿਆਰ ਵਾਲਾ ਸਿੱਖ, ਭਾਵਨਾ ਬੜੀ ਸ਼ਰਧਾ ਬੜੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਤਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ, ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ, ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਣ ਹੋਇਆ, ਘਰਵਾਲੀ ਨੂੰ ਕਿਹਾ, ਤਾਂ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈਏ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰਵਾਲੀ ਨੇ ਸਤ ਬਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਤੱਕਿਆ, ਕੋਈ ਪੈਸਾ ਟਕਾ ਨਾ ਮਿਲਿਆ। ਹੱਥ ਜੋੜੇ ਸਾਈਂ ਜੀ, ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਿੱਖ ਦਾ ਮਨ ਭਰ ਗਿਆ, ਐ ਸਤਿਗੁਰੂ ਮੈਂ ਇਤਨਾ ਗਰੀਬ ਤੇਰੇ ਚਰਨਾਂ ਵਿੱਚ ਭੇਟਾ ਵੀ ਅਰਪਣ ਨਹੀਂ ਕਰ ਸਕਦਾ। ਮਨ ਭਰ ਗਿਆ, ਘਰਵਾਲੀ ਨੂੰ ਕਿਹਾ ਝਾੜੂ ਦੇ, ਮਤਾ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸਤ ਬਚਨ ਕਿਹਾ, ਝਾੜੂ ਦਿੱਤਾ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕ ਰਹੀਏ ਕੋਈ ਪੈਸਾ ਮਿਲ ਜਾਵੇ। ਇਤਿਹਾਸ ਕਹਿੰਦਾ ਉਸ ਕੂੜੇ ਵਿੱਚੋਂ ਇੱਕ ਕੌਡੀ ਮਿਲ ਗਈ। ਪੁਰਾਤਨ ਸਮੇਂ ਵਿੱਚ ਕੌਡੀਆਂ ਦੀ ਕੀਮਤ ਪੈ ਜਾਂਦੀ, ਕੌਡੀ ਮਿਲੀ, ਕੌਡੀ ਨੂੰ ਪੂੰਜਿਆ ਤੇ ਖੁਸ਼ੀ ਖੁਸ਼ੀ ਵਿੱਚ ਕਿਹਾ, ਸਾਈਂ ਜੀ ਸਾਡੇ ਧੰਨ ਪਾਗ, ਉਸ ਮਾਲਕ ਦਾ ਸ਼ੁਕਰ ਹੈ ਸਾਡੇ ਘਰੋਂ ਕੌਡੀ ਮਿਲ ਗਈ। ਜਦੋਂ ਕੌਡੀ ਦਾ ਨਾਂ ਸੁਣਿਆ ਤੇ ਆ ਸਿੱਖ ਨੂੰ ਵੀ ਚਾਹ ਚੜ ਗਿਆ, ਸ਼ੁਕਰ ਹੈ ਭੇਟਾ ਤੇ ਅਰਪਣ ਮੱਥਾ ਟੇਕ ਲਵਾਂਗੇ। ਹੁਣ ਦੋਨੋਂ ਜਣੇ ਤੁਰ ਪਏ ਹਰਿਮੰਦਰ ਸਾਹਿਬ ਪਹੁੰਚੇ, ਤੱਕਿਆ ਕਾਰ ਸੇਵਾ ਹੋ ਰਹੀ, ਬੜੀ ਖੁਸ਼ੀ ਹੈ ਕਿ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਲਈ ਤੇ ਫਿਰ ਆ ਕੇ ਸਰੋਵਰ ਦੀ ਕਾਰ ਸੇਵਾ ਕਰਾਂਗੇ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਤੇ ਬੜੀ ਵੱਡੀ ਲੈਣ ਲੱਗੀ, ਆ ਸਿੱਖ ਨੇ ਉਹ ਕੌਡੀ ਪੱਗ ਦੇ ਪੇਚ ਵਿੱਚ ਰੱਖ ਲਈ, ਜਦੋਂ ਸਤਿਗੁਰਾਂ ਨੂੰ ਮੱਥਾ ਟੇਕਾਂਗਾ ਆ ਪੱਗ ਦੇ ਪੇਚ ਵਿੱਚੋਂ ਕੌਡੀ ਕੱਢ ਕੇ ਅੱਗੇ ਮੱਥਾ ਟੇਕ ਦੇਵਾਂਗਾ, ਸਤਿਗੁਰੂ ਪ੍ਰਸੰਨ ਹੋਣਗੇ, ਸਾਡੀਆਂ ਤਿੰਨੋਂ ਭੇਟਾਂ ਪ੍ਰਵਾਨ ਹੋ ਜਾਣਗੀਆਂ, ਤਨ ਕਰਕੇ ਮਨ ਕਰਕੇ ਧਨ ਕਰਕੇ। ਆ ਜਦੋਂ ਇਸ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ, ਤਾਂ ਕੀ ਤੱਕਿਆ ਦੂਰੋਂ ਮਾਇਆ ਦਾ ਢੇਰ ਲੱਗਾ, ਮਾਇਆ ਦੇ ਢੇਰ ਨੂੰ ਤੱਕ ਕੇ ਮਨ ਵਿੱਚ ਖਿਆਲ ਆਇਆ, ਮਨਾ ਇੱਥੇ ਤੇ ਸਿੱਖ ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਕਿ ਇੱਥੇ ਤੂੰ ਕੌਡੀ ਮੱਥਾ ਟੇਕੇਗਾ, ਤੇਰੀ ਕੌਡੀ ਕਿੱਥੇ ਤੱਕਣੀ। ਮਨ ਵਿੱਚ ਖਿਆਲ ਆਇਆ, ਜਦੋਂ ਤੂੰ ਸਤਿਗੁਰੂ ਕੱਲੇ ਬੈਠੇ ਹੋਣ ਤੇ ਤੂੰ ਕੱਲਾ ਹੋਵੇ ਉਦੋਂ ਮੱਥਾ ਟੇਕ ਲਵੀਂ, ਸਤਿਗੁਰੂ ਭੇਟਾ ਪ੍ਰਵਾਨ ਕਰ ਲੈਣਗੇ, ਬਖਸ਼ਿਸ਼ ਕਰਨਗੇ, ਆ ਵਕਤ ਨਹੀਂ ਮੱਥਾ ਟੇਕਣ ਦਾ, ਇਸ ਵਕਤ ਤੂੰ ਕੌਡੀ ਮੱਥਾ ਟੇਕੇਗਾ। ਮਨ ਵਿੱਚ ਖਿਆਲ ਉਤਪਨ ਹੋ ਗਿਆ, ਇੱਥੇ ਤੇ ਮਾਇਆ ਦਾ ਢੇਰ ਲੱਗਾ ਹੋਇਆ ਤੇ ਲੈਣ ਵਿੱਚੋਂ ਨਿਕਲ ਗਿਆ, ਕਹਿਣ ਲੱਗਾ ਜਦੋਂ ਸਤਿਗੁਰੂ ਕੱਲੇ ਬੈਠੇ ਹੋਣਗੇ ਫਿਰ ਮੱਥਾ ਟੇਕ ਲਓ। ਪਿੱਛੇ ਜਾ ਕੇ ਬਹਿ ਗਏ, ਸੰਗਤਾਂ ਮੱਥਾ ਟੇਕ ਚੁੱਕੀਆਂ, ਦੁਪਹਿਰ ਦਾ ਵਕਤ ਹੋ ਗਿਆ, ਸਮਾਪਤੀ ਦਾ ਵਕਤ, ਬਾਬਾ ਬੁੱਢਾ ਜੀ ਆਏ, ਪਾਤਸ਼ਾਹ ਆਗਿਆ ਬਖਸ਼ਿਸ਼ ਕਰੋ, ਸਮਾਪਤੀ ਕੀਤੀ ਜਾਵੇ, ਅਰਦਾਸ ਕੀਤੀ ਜਾਵੇ, ਸੰਗਤਾਂ ਬੜੀ ਦੂਰੋਂ ਆਈਆਂ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਵਰਤਾਇਆ ਜਾਵੇ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ, ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ ਹਨ ਜਿਨ੍ਹਾਂ ਨੇ ਭੇਟਾ ਅਰਪਣ ਕਰਨੀ, ਜਿਨ੍ਹਾਂ ਚਿਰ ਉਹ ਭੇਟਾ ਨਹੀਂ ਅਰਪਣ ਕਰ ਲੈਂਦੇ, ਬਾਬਾ ਜੀ ਉਨ੍ਹਾਂ ਚਿਰ ਸਮਾਪਤੀ ਕਿਵੇਂ ਕੀਤੀ ਜਾਵੇ, ਅਰਦਾਸ ਕਿਵੇਂ ਕੀਤੀ ਜਾਵੇ, ਅਜੇ ਮੇਰੇ ਪਿਆਰ ਵਾਲੇ ਸਿੱਖਾਂ ਨੇ ਭੇਟਾ ਅਰਪਣ ਕਰਨੀ। ਬਾਬਾ ਬੁੱਢਾ ਜੀ ਨੇ ਕੀਰਤਨ ਨੂੰ ਇਸ਼ਾਰਾ ਕਰ ਦਿੱਤਾ, ਕੀਰਤਨ ਦੁਆਰਾ ਆਰੰਭ ਹੋ ਗਏ।
ਕੁਝ ਸਮੇਂ ਬਾਅਦ ਫਿਰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਹੁਣ ਤੇ ਬਹੁਤ ਸਮਾਂ ਹੋ ਗਿਆ, ਆਗਿਆ ਬਖਸ਼ਿਸ਼ ਕਰੋ, ਅਰਦਾਸ ਕਰੀਏ। ਸਾਹਿਬ ਕਹਿਣ ਲੱਗੇ, ਬਾਬਾ ਜੀ ਅਜੇ ਵੀ ਮੇਰੇ ਪਿਆਰ ਵਾਲੇ ਸਿੱਖ ਬੈਠੇ ਆਏ ਬੜੀ ਦੂਰੋਂ, ਪਰ ਇੱਥੇ ਆ ਕੇ ਸ਼ਰਮਾ ਗਏ। ਬਾਬਾ ਜੀ ਜਿੰਨਾ ਚਿਰ ਉਹ ਭੇਟਾਂ ਨਹੀਂ ਅਰਪਣ ਕਰਦੇ, ਅਰਦਾਸ ਕਿਵੇਂ ਕੀਤੀ ਜਾਵੇ? ਕੀਰਤਨ ਫਿਰ ਆਰੰਭ ਹੋ ਗਿਆ। ਹੁਣ ਜਦੋਂ ਸ਼ਾਮਾਂ ਦਾ ਵਕਤ ਹੋ ਗਿਆ, ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਹੁਣ ਤੇ ਸ਼ਾਮ ਪੈ ਗਈ, ਬੜੀ ਦੂਰੋਂ ਸੰਗਤਾਂ ਆਈਆਂ ਹਨ, ਲੰਗਰ ਵਰਤਾਇਆ ਜਾਵੇ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਮੈਂ ਚਾਹੁੰਦਾ ਸਾਂ ਕਿ ਸਿੱਖ ਦੀ ਭੇਟਾ ਗੁਰੂ ਨਾਨਕ ਦੇ ਘਰ ਅਰਪਣ ਹੋ ਜਾਵੇ ਤੇ ਅਰਦਾਸ ਕੀਤੀ ਜਾਵੇ, ਪਰ ਬਾਬਾ ਜੀ ਸਿੱਖ ਸ਼ਰਮਾ ਗਏ, ਭੇਟਾ ਅਰਪਣ ਕਰਨ ਵਾਸਤੇ ਸ਼ਰਮਾ ਗਿਆ। ਉਹ ਜਾਣੇ ਜੇ ਸਿੱਖ ਸ਼ਰਮਾ ਗਿਆ ਤੇ ਭੇਟਾ ਤੇ ਗੁਰੂ ਨਾਨਕ ਦੀ ਹੈ, ਮੇਰੀ ਭੇਟਾ ਨਹੀਂ। ਉਹ ਮੱਥਾ ਟੇਕਣ ਲੱਗਿਆ ਉਹਨੂੰ ਸ਼ਰਮਾ ਆ ਗਈ, ਮੈਨੂੰ ਮੰਗਣ ਲੱਗਿਆ ਕੋਈ ਸ਼ਰਮ ਨਹੀਂ, ਭੇਟਾ ਗੁਰੂ ਨਾਨਕ ਦੀ ਮੈਂ ਆਪ ਮੰਗ ਲੈ। ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਨ ਤੋਂ ਉੱਠ ਬੈਠੇ, ਕਹਿਣ ਲੱਗੇ, ਬਾਬਾ ਜੀ ਉਹ ਪਿੱਛੇ ਸਿੱਖ ਬੈਠਾ ਜਿਹੜੀ ਪਿਆਰ ਵਿੱਚ ਭੇਟਾ ਲੈ ਕੇ ਆਇਆ, ਬੜੀ ਭਾਵਨਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ, ਅੱਜ ਇੱਥੇ ਪਿੱਛੇ ਸਿੱਖ ਨੀਵੀਂ ਪਾਈ ਬੈਠਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਥਾਂ ਤੇ ਖਲੋ ਕੇ ਕਹਿਣ ਲੱਗੇ, ਲਿਆ ਬਾਈ ਸਿੱਖਾ, ਲਿਆ ਮੇਰੀ ਭੇਟਾ ਦੇ, ਐਡੀ ਦੂਰੋਂ ਭੇਟਾ ਲੈ ਕੇ ਆਇਆ, ਭਾਵਨਾ ਨਾਲ ਆਇਆ, ਇੱਥੇ ਆ ਕੇ ਨੀਵੀਂ ਪਾ ਕੇ ਸ਼ਰਮਾ ਕੇ ਬਹਿ ਗਏ, ਲਿਆ ਮੇਰੀ ਭੇਟਾ ਦੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਲੀ ਅੱਡੀ ਹੱਥ ਅੱਗੇ ਕੀਤਾ, ਲਿਆ ਮੇਰੀ ਭੇਟਾ ਦੇ। ਹੁਣ ਸਿੱਖ ਦੇ ਕੰਨਾਂ ਵਿਚ ਆਵਾਜ਼ ਤੇ ਪਈ, ਮੂੰਹ ਨੀਵਾਂ ਕੀਤਾ ਹੋਇਆ, ਹੁਣ ਇੰਨਾ ਵੀ ਹੌਸਲਾ ਨਹੀਂ ਪੈਂਦਾ ਕਿ ਹੁਣ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਖਲੋਤੇ ਚਰਨਾਂ ਨਾਲ ਲਿਪਟ ਜਾਵਾਂ ਤੇ ਭੇਟਾ ਅਰਪਣ ਕਰਕੇ ਮੱਥਾ ਟੇਕ ਦੇਵਾਂ, ਪਰ ਹੁਣ ਹੌਸਲਾ ਨਹੀਂ ਪਿਆ, ਨੇਤਰਾਂ ਚ ਜਲ ਵਹੀ ਜਾਂਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅੱਛਾ ਸਿੱਖਾ, ਜੇ ਅਜੇ ਵੀ ਭੇਟਾ ਅਰਪਣ ਨਹੀਂ ਕਰਦਾ, ਆਪਣੇ ਹੱਥਾਂ ਨਾਲ ਨਹੀਂ ਮੱਥਾ ਟੇਕਦਾ, ਮੈਂ ਆਪਣੇ ਹੱਥਾਂ ਨਾਲ ਕੱਢ ਲਈ। ਉਹ ਸਿੱਖ ਦੇ ਪੱਗ ਦੇ ਪੇਚ ਵਿਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਕੌਡੀ ਕੱਢੀ ਤੇ ਆਪਣੀ ਤਲੀ ਤੇ ਰੱਖ ਕੇ ਕਹਿਣ ਲੱਗੇ, ਉਹ ਸਿੱਖਾ, ਉਹ ਕੁਰਬਾਨ ਜਾਵਾਂ ਤੇਰੇ ਤੋਂ, ਵਾਰੀ ਜਾਵਾਂ ਐਡੀ ਦੂਰੋਂ, ਐਡੇ ਪਿਆਰ ਵਿਚ ਕੌਡੀ ਲੈ ਕੇ ਆਇਆ। ਉਹ ਸਿੱਖਾ, ਇੱਥੇ ਘਰ ਗੁਰੂ ਨਾਨਕ ਦਾ, ਇੱਥੇ ਭਾਵਨਾ ਨਾਲ ਜੇ ਕੌਡੀ ਵੀ ਅਰਪਣ ਕਰ ਦਿੰਦਾ, ਉਹਦੀ ਭੇਟਾ ਵੀ ਪ੍ਰਵਾਨ ਹੋ ਜਾਂਦੀ। ਪਰ ਸਿੱਖ ਉੱਠਿਆ, ਚਰਨਾਂ ਨਾਲ ਲਿਪਟ ਗਿਆ, ਭੁੱਬਾਂ ਮਾਰ ਕੇ ਰੋ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਲਵੱਕੜੀ ਵਿਚ ਲੈ ਕੇ ਸਿੰਘਾਸਨ ਵਾਲੀ ਥਾਂ ਤੇ ਲੈ ਆਂਦਾ। ਸਾਹਿਬ ਕਹਿਣ ਲੱਗੇ, ਸਿੱਖਾ, ਆ ਮਾਇਆ ਦਾ ਢੇਰ ਤੱਕ ਕੇ ਸ਼ਰਮਾ ਗਏ, ਆ ਤੇਰੇ ਪਿਆਰ ਅੱਗੇ ਮਾਇਆ ਦਾ ਢੇਰ ਤੁਸ਼ ਹੈ, ਆ ਤੇਰੇ ਇਸ ਕੌਡੀ ਵਿਚ ਪਿਆਰ ਹੈ। ਸਿੱਖਾ, ਇਹ ਤੇ ਘਰ ਹੀ ਪਿਆਰ ਦਾ, ਕੋਈ ਭਾਵਨਾ ਨਾਲ ਕੌਡੀ ਵੀ ਮੱਥਾ ਟੇਕ ਦੇਵੇ, ਉਹਦੀ ਭੇਟਾ ਪ੍ਰਵਾਨ ਹੋ ਜਾਂਦੀ, ਪਰ ਸ਼ਰਤ ਹੈ ਭਾਵਨਾ। ਉਹੀ ਉਹ ਸੇਵਾ ਪ੍ਰਵਾਨ ਹੈ ਜਦੋਂ ਸੇਵਾ ਗੁਰੂ ਦਾ ਮਨ ਬਣ ਜਾਵੇ।

ਸੇਵਾ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜਾਏ, ਦੁਨੀਆਂ ਭੁੱਲ ਜਾਏ, ਜੀਵਨ ਸਫਲ ਹਮਾਰਾ। ਬਸ ਸੇਵਾ ਵੀ ਉਹ ਪ੍ਰਵਾਨ ਹੈ ਜਦੋਂ ਬਿਰਤੀ ਜੁੜ ਜਾਂਦੀ ਹੈ, ਭਾਵਨਾ ਵਿੱਚ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟ ਅਰਪਣ ਕਰਦਾ। ਆਓ ਅਸੀਸ ਬਖਸ਼ੋ, ਫਤਿਹ ਬੁਲਾਓ।

دیہ دس من چاؤ نہ جائے سوریا دیہ دس من چاؤ

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਸੁਧ ਨੂੰ ਛੋੜ ਜਾਈਏ ਪ੍ਰਭ।

Kesmeye bağlı, burada kalırsın.

ਕਦੀ ਲੁਧਿਆਣੇ ਦੇ ਕੋਲ ਜਾਓ ਗੁਰਦੁਆਰਾ ਮਹਿਪਿਆਣਾ ਸਾਹਿਬ, ਉੱਥੇ ਗੁਰਦੁਆਰੇ ਦੇ ਬਾਹਰ ਹੀ ਬੜੇ ਬੜੇ ਵੱਡੇ ਚਿੱਤਰ ਉਹਨਾਂ ਨੇ ਬਣਾਏ। ਕੀ ਯਾਦ ਦਿਵਾਉਂਦੇ ਨੇ, ਆ ਇਤਿਹਾਸਿਕ ਹੋਇਆ, ਆ ਐਡੀ ਉੱਚੀ ਸਿੱਖੀ ਇਹਦੇ ਲਈ। ਆ ਥੋੜੇ ਜਿਹੇ ਚਿਰ ਦੀ ਗੱਲ ਇਹ ਵੀ, 5-6 ਟਰੱਕ ਖੜੇ ਸੀ ਗੁਰਦੁਆਰਾ ਮਹਿਪਿਆਣਾ ਸਾਹਿਬ, ਇੱਕ ਟਰੱਕ ਸੀ ਤੁਹਾਡੀ ਸੰਗਤ ਚੋਂ ਕਿਸੇ ਪ੍ਰੇਮੀ ਭੱਠੇ ਵਾਲੇ, ਉਹ ਛੁੱਟੀ ਸੀ ਤੇ ਟਰੱਕ ਦੇ ਵਿੱਚ ਜਦੋਂ ਭੱਠੇ ਤੋਂ ਟਰੱਕ ਆਇਆ ਤੇ 5-6 ਬਈਏ ਵੀ ਨਾਲ ਪੈ ਗਏ ਤੇ ਅਸੀਂ ਵੀ ਯਾਤਰਾ ਚਲਾ। ਤੇ ਜਦੋਂ ਮਹਿਪਿਆਣੇ ਸਾਹਿਬ ਪਹੁੰਚੇ ਨੇ ਨਾ, ਉਹ ਬਈਆਂ ਨੇ ਚਿੱਤਰ ਵੇਖ ਕੇ ਤੇ ਪਹਿਲੀ ਵਾਰੀ ਜ਼ਿੰਦਗੀ ਚ ਹੈਰਾਨ ਹੋ ਗਏ ਕਿ ਐਡੀ ਉੱਚੀ ਸਿੱਖੀ ਏ। ਇੰਜ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਚ ਹਾਰ ਪਾਏ, ਇੰਜ ਮਾਵਾਂ ਨੇ ਟੋਟੇ ਕਰਕੇ ਤੇ ਝੋਲੀਆਂ ਚ ਪਵਾਏ ਨੇ, ਐ ਸਿੱਖੀ ਏ। ਉਹ ਇਹੋ ਜਿਹਾ ਮਨ ਤੇ ਅਸਰ ਹੋਇਆ ਕਿ ਅਗਲੇ ਦਿਨ ਉਹਨਾਂ ਚੋਂ 2 ਬਈਆਂ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕਰ ਲਈ ਸੀ। ਅੱਖ ਸਤਨਾਮ ਹੈ ਚਿੱਤਰ ਹੈ।

ਇਸ਼ਾਰਾ ਚਿੱਤਰ ਵਿੱਚ ਵੀ ਤਾਕਤ ਤੇ ਇਹ ਕੋਈ ਮਾੜੀ ਵਾਸ਼ਨਾ ਨਹੀਂ ਜਗਾਉਂਦਾ, ਗੁਰੂ ਦੀ ਯਾਦ ਆਖੋ ਸਤਨਾਮ, ਇਹਦੇ ਨਾਲ ਵੀ ਗੁਰੂ ਯਾਦ ਆਉਂਦਾ। ਦਾਸ ਨੂੰ ਕਈ ਮਿਲ ਗਏ, ਭਾਈ ਸੁਰਤੀ ਕਿੱਥੇ ਰੱਖਦਾ? ਕੋਈ ਕਹਿੰਦਾ ਲਾਈਟ ਵਿੱਚ, ਕੋਈ ਕਹਿੰਦਾ ਜੋਤ ਵਿੱਚ, ਕੋਈ ਕਹਿੰਦਾ ਕੱਲ ਇੱਕ ਮੁੰਡਾ ਆਇਆ ਕਹਿੰਦਾ ਮੇਰੀ ਬੰਦਗੀ ਨਹੀਂ ਚੱਲਦੀ ਪਈ, ਉਹਨੂੰ ਬਾਬਾ ਦੀਪ ਸਿੰਘ ਦੇ ਚਰਨ ਫੜਾਏ ਨੇ ਵੀ ਉੱਥੇ ਹਫ਼ਤੇ 'ਚ 2 ਦਿਨ 6 ਘੰਟੇ ਦਾ ਪਹਿਰਾ, 3 ਹਫ਼ਤੇ ਲਾ ਕੇ ਆਇਆ ਕਹਿੰਦਾ ਅਜੇ ਤੁਰਿਆ ਨਹੀਂ। ਮੈਂ ਕਿਹਾ ਸੌਦਾ ਮਹਿੰਗਾ, ਇੱਕਦਮ ਨਹੀਂ ਮਿਲਦਾ, ਸਤਨਾਮ ਹੋਰ ਲਾ ਦਿੰਦਾ। ਤੇ ਕੱਲ ਮੈਂ ਕੁਦਰਤੀ ਪੁੱਛਿਆ, ਮੈਂ ਕਿਹਾ ਧਿਆਨ ਕਿੱਥੇ ਰੱਖਦਾ? ਕਹਿੰਦਾ ਵਾਹਿਗੁਰੂ ਦੇ ਅੱਖਰਾਂ 'ਚ। ਇਸ਼ਾਰਾ ਕੋਈ ਰੱਖਦਾ ਹੈ ਕਿਉਂ?

कोई जन हस्यो देवे जो चरण गहूं बकों शुभ रसना।

ਦਾ ਡੰਡ ਬੜਾ ਬਹੁਤ ਬੁਰਾ ਹੈ ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ ਇਹਨਾਂ ਸਵਾਸਾਂ ਦਾ ਭਾਈ ਉਸਨੇ ਪੁੱਛਣਾ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਹੈ ਤਾਂ ਤੇਰਾ ਆਉਣਾ ਔਰ ਜਾਣਾ ਧਨਤਾ ਦੇ ਯੋਗ ਹੈ ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਨੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਹਾ ਜਾਏ ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ ਮਹਾਰਾਜ ਤੁਸੀਂ ਇਸ ਦੰਡ ਤੋਂ ਕਿਵੇਂ ਬਚੇ ਹੋ ਤਾਂ ਕਬੀਰ ਜੀ ਕਹਿੰਦੇ ਨੇ ਏਕ ਜੋ ਸਾਧੂ ਮੋਹਿ ਮਿਲਿਓ ਤਿੰਨ ਲਿਓ ਅੰਚਲ ਲਾਏ ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਇਸ ਲਈ ਹੁਣ ਜਮਾਂ ਦੀ ਅੱਗ ਮੈਨੂੰ ਨਹੀਂ ਪਹੁੰਚ ਸਕਦੀ ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ।

ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

गुर अंगद की तेरे गुजारे गुर तीजी पीढ़ी विचार।

0: सब
1: तारिया जहां
0: निंदक दोष सब तारिया

ઉદ્યોગ્યાની જે પ્રમ તેરું થાન તેરું થાન તેરા થાન સોહા

ਹਰਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰਮੰਦਰ ਸਾਜਿਆ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ

0: ਬਸ ਕਰ ਸਮੇਂ ਠੀਕ ਨਾ ਬਾਕਾ ਸੁਣ
1: ਬੇਨਤੀ ਸ਼ਰਨ ਬੇਨਤੀ ਬੇਨਤੀ ਹਰ ਕਿਰਪਾ ਕਰ ਤੂੰ ਬੇਨਤੀ
2: ਨੀਲਾ ਨੀਲੇ ਨਾਲੇ ਨੀਲਾ ਰੇ ਨੀਲਾ ਰੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ।

ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਇਲਾਕੇ ਦਾ ਸਰਕਾਰੀ ਲੁਟੇਰਾ ਵਾਹੀਆ, ਜੋ ਲਗਭਗ 10 ਲੱਖ ਦੇ ਕਰੀਬ ਸੀ। ਰਾਤੋ ਰਾਤ ਫੌਜਾਂ ਨੇ ਗੜੀ ਨੂੰ ਘੇਰਾ ਪਾਲਿਆ। ਜਿੱਥੋਂ ਤੱਕ ਉਦਾਲੇ ਨਜ਼ਰ ਜਾਂਦੀ ਸੀ, ਫੌਜਾਂ ਹੀ ਫੌਜਾਂ ਦਿਸਦੀਆਂ ਸਨ। ਜਦੋਂ ਵੈਰੀ ਨੇ ਹੱਲਾ ਕੀਤਾ ਤਾਂ ਸਿੰਘਾਂ ਨੇ ਗੜੀ ਦੇ ਵਿੱਚੋਂ ਇੱਕਦਮ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫਿਰ ਸਿੰਘਾਂ ਨੇ ਤੀਰਾਂ ਦੀ ਵਰਸ਼ਾ ਕੀਤੀ। ਇੱਕ ਇੱਕ ਤੀਰ ਤੇ ਗੋਲੀ ਕਈਆਂ ਕਈਆਂ ਦੀਆਂ ਛਾਤੀਆਂ ਚੀਰ ਕੇ ਲੰਘ ਗਈ। ਜਿੰਨੇ ਵਾਰ ਹੋਏ ਉਦੋਂ 4-5 ਗੁਣਾ ਵਧੇਰੇ ਵੈਰੀ ਦੀਆਂ ਲੋਥਾਂ ਧਰਤੀ ਤੇ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਵੈਰੀ ਦਾ ਬੜਾ ਕਹਿਰੀ ਹੱਲਾ ਸੀ। ਜਦੋਂ ਸਿੰਘਾਂ ਨੇ ਪਹਿਲੇ ਹੱਲੇ ਦਾ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਤਾਂ ਫਿਰ ਵੈਰੀ ਕੌੜੀਆਂ ਲਾ ਕੇ ਕੰਧ ਤੇ ਚੜ੍ਹਨ ਲੱਗੇ। ਜਿੰਨੇ ਵੀ ਕੰਧੋਂ ਉੱਚੇ ਹੁੰਦੇ, ਸਿੰਘ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਥੱਲੇ ਸੁੱਟ ਦਿੰਦੇ। ਫਿਰ ਸੋਚ ਵਿਚਾਰ ਕੇ ਵੈਰੀ ਦਰਵਾਜ਼ਾ ਤੋੜਨ ਲਈ ਅੱਗੇ ਵਧੇ। ਇਹ ਪਹਿਲਾਂ ਨਾਲੋਂ ਵੀ ਮਾਰੂ ਹੁੰਦਾ ਸੀ। ਇਹ ਦੇਖ ਕੇ ਭਾਈ ਹਿੰਮਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ ਆਗਿਆ ਦੇਵੋ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਜਨਮ ਸਫਲਾ ਕਰੀਏ। ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ। ਭਾਈ ਹਿੰਮਤ ਸਿੰਘ ਜੀ ਅਤੇ 4 ਹੋਰ ਸਿੰਘਾਂ ਦਾ ਜਥਾ ਵੈਰੀਆਂ ਉੱਤੇ ਟੁੱਟ ਕੇ ਪੈ ਗਏ। ਸਿੰਘਾਂ ਨੇ ਜਿਸ ਤਰ੍ਹਾਂ ਵੈਰੀਆਂ ਵਿੱਚ ਭਾਜਣਾ ਪਾ ਦਿੱਤੀਆਂ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਰੱਖਦਾ ਹੈ।

ਮੇਰੀ ਜ਼ਿੰਦਗੀ ਦਾ ਇਹ ਦਸਤੂਰ ਬਣਦਾ ਹੋਵੇ। ਇੱਕ ਇੱਕ ਸਵਾਸ ਤੇਰਾ ਨਾਮ ਜਪ ਜਪ ਕੇ ਸਫਲਾ ਕਰਾਂ, ਕਦੇ ਵੀ ਅੰਮ੍ਰਿਤ ਵੇਲਾ ਨਾ ਖੁਜਾਵਾਂ, ਹਰ ਰੋਜ਼ ਨਿਤਨੇਮ ਕਰਾਂ, ਸੰਗਤ ਵਿੱਚ ਬੈਠ ਕੇ ਨਾਮ ਨਾਲ ਝੋਲੀਆਂ ਭਰਾਂ। ਇਹ ਮੇਰੀ ਜ਼ਿੰਦਗੀ ਦਾ ਦਸਤੂਰ ਬਣ ਜਾਵੇ, ਅਸੂਲ ਬਣ ਜਾਵੇ। ਜਿੱਥੇ ਤੇਰੇ ਦਰ ਘਰ ਦੀ ਸੇਵਾ ਕਰਾਂ, ਉੱਥੇ ਮੈਂ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦੀ ਵੀ ਸੇਵਾ ਸਵਾਲ ਕਰਾਂ। ਗੁਰੂ ਨਾਨਕ ਦੇ ਘਰ ਵਿੱਚ ਸੇਵਾ ਨੂੰ ਬਹੁਤ ਮਹਾਨਤਾ ਦਿੱਤੀ ਹੈ। ਜਿੰਨਾ ਚਿਰ ਅਸੀਂ ਸੇਵਾ ਕਰਕੇ ਆਪਣਾ ਹਿਰਦਾ ਸ਼ੁੱਧ ਨਹੀਂ ਕਰ ਲੈਂਦੇ, ਹਿਰਦਾ ਸਾਫ ਨਹੀਂ ਕਰ ਲੈਂਦੇ, ਉਹਨਾਂ ਚਿਰ ਨਾਮ ਵੀ ਇਸ ਭਾਂਡੇ ਵਿੱਚ ਟਿਕਦਾ ਨਹੀਂ। ਆਓ ਮਨ ਵਿਰਥੀਆਂ ਜੋੜੀਏ, ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਮਾਂ ਬਾਪ ਦੀ ਸੇਵਾ ਉੱਤਮ ਮੰਨੀ ਗਈ ਹੈ। ਜੇ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ, ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਵੀ ਪ੍ਰਵਾਨ ਨਹੀਂ ਹੈ। ਭਾਈ ਗੁਰਦਾਸ ਜੀ ਪਵਿੱਤਰ ਬਚਨਾਂ ਵਿੱਚ ਕਹਿ ਰਹੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਦੀ ਸੰਭਾਲ ਨਹੀਂ ਕਰਦਾ, ਬਾਹਰ ਪੁੰਨ ਦਾਨ ਕਰਦਾ ਫਿਰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਉਹ ਦਾਨੀ ਨਹੀਂ, ਉਹ ਬੇਈਮਾਨ ਹੈ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਨੂੰ ਛੱਡ ਕੇ ਪੁੰਨ ਦਾਨ ਕਰਦਾ ਏ, ਦਾਨੀ ਨਹੀਂ ਬੇਈਮਾਨ ਹੈ। ਮਾਂ ਬਾਪ ਪੁੱਤਰ ਨੂੰ ਮਿਲਣ ਵਾਸਤੇ ਤਰਸਦੇ ਨੇ, ਬਹੁਤੀ ਦੂਰ ਨਹੀਂ ਇੱਕੋ ਹੀ ਪਿੰਡ ਵਿੱਚ ਰਹਿੰਦੇ ਨੇ। ਬੜੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਕੋਲ ਮਾਂ ਹੈ, ਜਿਨ੍ਹਾਂ ਕੋਲ ਬਾਪ ਏ। ਪਰ ਕਈ ਵਾਰ ਦੇਖਿਆ ਏ ਇਹ ਪੁੱਤਰ ਆਪਣੇ ਆਪ ਨੂੰ ਬੜਾ ਬਦਕਿਸਮਤ ਸਮਝਦਾ ਏ। ਗੁਰੂ ਘਰ ਆ ਕੇ ਅਰਦਾਸਾਂ ਕਰਦਾ ਏ ਕਿ ਐ ਬਾਬਾ, ਮੇਰੇ ਕੋਲੋਂ ਹੁਣ ਬੁੱਢੇ ਮਾਂ ਬਾਪ ਸਾਂਭੇ ਨਹੀਂ ਜਾਂਦੇ, ਮੇਰੇ ਕੋਲੋਂ ਇਹਨਾਂ ਦੀ ਹੋਰ ਸੇਵਾ ਨਹੀਂ ਹੁੰਦੀ, ਤੂੰ ਇਹਨਾਂ ਨੂੰ ਸਾਂਭ ਲੈ। ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਦੱਸਿਆ ਹੈ ਨਾ, ਵੱਖ ਹੋਵੇ ਪੁੱਤਰ ਅੰਨ ਲੈ, ਮਾਂ ਪਿਓ ਦੇ ਉਹ ਪੁਕਾਰ ਵਿਸਾਰੇ। ਬੁੱਢੇ ਮਾਤਾ ਪਿਤਾ ਨੂੰ ਛੱਡ ਕੇ ਵੱਖਰਾ ਹੋ ਗਿਆ ਏ, ਮਾਤਾ ਪਿਤਾ ਦੇ ਕੀਤੇ ਉਪਕਾਰਾਂ ਨੂੰ ਭੁੱਲ ਗਿਆ ਏ। ਬਾਪੂ ਤੇ ਸਾਰੀ ਉਮਰ ਇਹੀ ਸੋਚਦਾ ਰਿਹਾ ਬਈ ਬੁੱਢੇ ਵੇਲੇ ਮੈਨੂੰ ਸਹਾਰਾ ਦੇਵੇਗਾ, ਪਰ ਇਹ ਤੇ ਮਾਪਿਆਂ ਨੂੰ ਤੱਕ ਕੇ ਵੀ ਰਾਜੀ ਨਹੀਂ। ਆਓ ਸਤਸੰਗੀਓ, ਜੋੜੋ ਮਨ ਵਿਰਥੀਆਂ, ਜਿਸ ਦੇ ਅਸੀਂ ਸਿੱਖ ਕਹਾਣਾ ਚਾਹੁੰਦੇ ਹਾਂ, ਜਿਸ ਗੁਰੂ ਨਾਨਕ ਮਹਾਰਾਜ ਦੀ ਸੇਵਾ ਤੇ ਸਿਮਰਨ ਕਰਕੇ ਅਸੀਂ ਖੁਸ਼ੀ ਲੈਣਾ ਚਾਹੁੰਦੇ ਹਾਂ, ਕੋਈ ਗੁਰਸਿੱਖਾ ਜਾਤ ਮਾਰ, ਉਹ ਆਪਣੇ ਮਾਪਿਆਂ ਦਾ ਕਿੰਨਾ ਸਤਿਕਾਰ ਕਰਦੇ ਨੇ। ਬੜੀ ਬੈਰਾਗਮਈ ਉਹ ਘਟਨਾ ਏ ਜਿਸ ਦਿਨ ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨਾਨਕ ਨੂੰ ਬਹੁਤ ਮਾਰਿਆ ਸੀ। ਸੱਚਾ ਸੌਦਾ ਕਰਕੇ ਆਏ, ਆਉਂਦਿਆਂ ਨੂੰ ਪਿਤਾ ਨੇ ਡਾਂਟਿਆ ਵੀ, ਚੰਡਾ ਵੀ ਮਾਰੀਆਂ, ਪਰ ਗੁਰੂ ਨਾਨਕ ਨੇ ਇੱਕ ਵੀ ਸ਼ਬਦ ਆਪਣੇ ਪਿਤਾ ਦੇ ਖਿਲਾਫ ਨਹੀਂ ਬੋਲਿਆ। ਚੁੱਪ ਕਰਕੇ ਪਿਤਾ ਕੋਲੋਂ ਮਾਰ ਖਾਂਦੇ ਰਹੇ। ਇੱਕ ਇਤਿਹਾਸਕਾਰ ਨੇ ਬੜਾ ਸੋਹਣਾ ਲਿਖਿਆ ਏ,
ਜਦੋਂ ਪਿਤਾ ਨਾਨਕ ਨੂੰ ਮਾਰ ਰਿਹਾ ਸੀ ਤੇ 33 ਕਰੋੜ ਦੇਵਤੇ ਆਕਾਸ਼ ਵਿੱਚ ਕਲੋਤੇ ਹੰਝੂ ਘੇਰ ਰਹੇ ਸਨ, ਕਹਿ ਰਹੇ ਸਨ, ਨਾਨਕ ਇਹ ਤੁਹਾਡਾ ਪਿਤਾ ਜ਼ਰੂਰ ਹੈ ਪਰ ਇਹ ਤੁਹਾਡੇ ਗੁਣਾਂ ਨੂੰ ਨਹੀਂ ਜਾਣਦਾ, ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਸਤਸੰਗੀਓ, ਸਤਿਗੁਰਾਂ ਕਿਹਾ ਪਿਤਾ ਪਰਮਾਤਮਾ ਦਾ ਰੂਪ ਹੁੰਦਾ ਹੈ, ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਵਾਂਗ ਹੈ। ਤੱਕੋ ਗੁਰੂ ਨਾਨਕ ਦੇਵ ਬੋਲ ਦੇਵਤਿਆਂ ਨੂੰ ਆਖ ਰਹੇ, ਤੁਸੀਂ ਕਿਉਂ ਦੁੱਖ ਮਨਾਉਂਦੇ ਹੋ, ਪਿਤਾ ਪਰਮਾਤਮਾ ਸਮਾਨ ਹੁੰਦਾ ਹੈ, ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਲੱਗਦਾ ਹੈ, ਮੇਰਾ ਪਿਤਾ ਮੈਨੂੰ ਐਵੇਂ ਨਹੀਂ ਮਾਰਦਾ, ਜ਼ਰੂਰ ਮੇਰੇ ਕੋਲੋਂ ਕੋਈ ਭੁੱਲ ਹੋਈ ਹੋਣੀ ਹੈ। ਦੇਵਤਿਆਂ ਕਿਹਾ, ਮਹਾਰਾਜ ਤੁਸੀਂ ਸਰਵ ਸ੍ਰਿਸ਼ਟੀ ਮਾਨ ਹੋ, ਤੁਸੀਂ ਕੋਈ ਭੁੱਲ ਨਹੀਂ ਕਰ ਸਕਦੇ। ਸਤਿਗੁਰਾਂ ਆਖਿਆ, ਹੋ ਸਕਦਾ ਹੈ ਉਹਨਾਂ ਸਾਧੂਆਂ ਨੂੰ ਭੋਜਨ ਛਕਾਉਂਦਿਆਂ ਹੋਇਆਂ ਕੋਈ ਚੰਗਾ ਬਚਨ ਨਾ ਬੋਲ ਸਕਿਆ ਹੋਵਾਂ, ਰਾਜਮਾ ਭੋਜਨ ਨਾ ਛਕਾ ਹੋਇਆ ਹੋਵੇ, ਇਸੇ ਲਈ ਮੇਰਾ ਪਰਮਾਤਮਾ ਰੂਪ ਪਿਤਾ ਮੈਨੂੰ ਡਾਂਟ ਰਿਹਾ ਹੈ। ਦੇਵੀ ਦੇਵਤੇ ਸੁਣ ਕੇ ਹੈਰਾਨ ਹੋ ਗਏ, ਕਲਯੁਗ ਦੇ ਵਿੱਚ ਕੋਈ ਮਾਂ ਪਿਓ ਦਾ ਇੰਨਾ ਸਤਿਕਾਰ। ਧੰਨ ਗੁਰੂ ਨਾਨਕ ਕਹਿੰਦੇ ਹੋਏ ਦੇਵਤੇ ਤੁਰ ਗਏ ਨੇ, ਬਲਿਹਾਰ ਹੈ ਗੁਰੂ ਨਾਨਕ ਮਹਾਰਾਜ, ਮਾਪਿਆਂ ਦਾ ਇੰਨਾ ਸਤਿਕਾਰ। ਗੁਰੂ ਨਾਨਕ ਸਾਹਿਬ ਦੇ ਪਿਤਾ ਬਹੁਤ ਨਾਰਾਜ਼ ਹੋਏ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦੇ ਚਰਨਾਂ ਤੇ ਮਸਤਕ ਝੁਕਾ ਕੇ ਖਿਮਾ ਮੰਗ ਲਈ ਹੈ। ਜੈਸੇ ਬਾਰਕ ਪਾਏ ਸਪਾਏ, ਲੱਖ ਉਪਰਾਧ ਕਮਾਵੇ, ਕਰ ਉਪਦੇਸ਼ ਚਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਜਿਸ ਤਰ੍ਹਾਂ ਮਾਤਾ ਪਿਤਾ ਦਾ ਸਤਿਕਾਰ ਕੀਤਾ ਏ, ਉਹ ਮਿਸਾਲ ਦੇਣ ਦੇ ਕਾਬਲ ਹੈ। ਬਾਬਾ ਨੰਦ ਸਿੰਘ ਜੀ ਉਪਦੇਸ਼ ਕਰਦੇ ਸਨ, ਜਿਸਨੇ ਆਪਣਾ ਸਿਰ ਮਾਂ ਬਾਪ ਦੇ ਚਰਨਾਂ ਤੇ ਨਹੀਂ ਰੱਖਿਆ, ਮਾਂ ਬਾਪ ਨੂੰ ਕਦੀ ਮੱਥਾ ਨਹੀਂ ਟੇਕਿਆ, ਗੁਰੂ ਨੂੰ ਕਿਵੇਂ ਮੱਥਾ ਟੇਕੀਦਾ ਹੈ, ਉਹਨੂੰ ਆ ਹੀ ਨਹੀਂ ਸਕਦਾ। ਬਾਬਾ ਜੀ ਬੜੀ ਸੋਹਣੀ ਬਾਣੀ ਦੇ ਵਿੱਚੋਂ ਇੱਕ ਉਦਾਹਰਣ ਦਿੰਦੇ ਸਨ, ਹੋਵੇ ਸਰਵਣ ਵਿਰਲਾ ਕੋਈ, ਹੋਵੇ ਸਰਵਣ ਵਿਰਲਾ ਕੋਈ। ਆਓ ਸਤਸੰਗੀਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੀਏ, ਉਹ ਮਾਪਿਆਂ ਦਾ ਸਤਿਕਾਰ ਕਿਵੇਂ ਕਰਦੇ ਨੇ। ਕਿੰਨੀਆਂ ਹੀ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੀਆਂ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਰੋਜ਼ ਆਪਣੇ ਮਾਤਾ ਪਿਤਾ ਦੇ ਚਰਨਾਂ ਤੇ ਸੀਸ ਝੁਕਾਉਂਦੇ ਨੇ। ਇੱਕ ਦਿਨ ਮਾਤਾ ਗੁਜਰੀ ਨੇ ਆਖਿਆ, ਲਾਲ ਜੀ ਤੁਸੀਂ ਮੇਰੇ ਚਰਨਾਂ ਤੇ ਨਮਸਕਾਰ ਨਾ ਕਰਿਆ ਕਰੋ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਨੂੰ ਆਖ ਰਹੇ ਨੇ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਫਿਰ ਆਪਣਾ ਸਿਰ ਮਾਤਾ ਜੀ ਦੇ ਚਰਨਾਂ ਤੇ ਰੱਖ ਕੇ ਫਿਰ ਮੱਥਾ ਟੇਕ ਦਿੱਤਾ। ਕਹਿਣ ਲੱਗੇ, ਮਾਂ ਜੇ ਮੇਰੇ ਚਿਹਰੇ ਤੋਂ ਤੈਨੂੰ ਨਿਰੰਕਾਰ ਦੀ ਝਲਕ ਪੈਂਦੀ ਏ, ਇਹ ਤੇਰੀਆਂ ਹੀ ਅਸੀਸਾਂ ਨੇ, ਤੇਰਾ ਹੀ ਵੱਲ ਹੈ, ਤੇਰੀਆਂ ਹੀ ਲੋਰੀਆਂ ਨੇ, ਤੇਰੀਆਂ ਹੀ ਅਸੀਸਾਂ ਸਭ ਕੁਝ ਹੈ। ਮਾਤਾ ਗੁਜਰੀ ਨੇ ਹੱਥ ਜੋੜ ਕੇ ਉਸ ਨਿਰੰਕਾਰ ਦਾ ਧੰਨਵਾਦ ਕੀਤਾ, ਇਹ ਨਿਰੰਕਾਰ ਇਹੋ ਜਿਹੇ ਲਾਲ ਤੂੰ ਸਭਨਾਂ ਨੂੰ ਦੇਵੀ।
गुरु गोविंद सिंह महाराज माता पिता का किन्ना सत्कार करते ने, यह भी बेमिसाल कहानी है। एक दिन महाराज संगतां विच बैठे कुछ बेचारा कर रहे सन, बोलदे बोलदे चुप कर गए। कहण लगे प्यास लगी है, भई एक सिंह उठो पानी पिलाओ। ते संगत दे विचों एक नौजवान उठिया है, इंज लगदा है जिवें ये किसे उच्चे घराने दा है। सब तो पहला इसने हाथ साफ कीते, फिर कटोरा साफ कीता, बड़ी सुचम नाल पानी कटोरे विच पा के बड़ी अदब नाल सतगुरां अगे पेश कीता। महाराज जल छको, सतगुरां पुछ कीती, कदी अगे भी किसे नूं तू पानी पिलाया है? नहीं महाराज, साडे घर बहुत नौकर चाकर ने, फिर ते तू मां नूं भी कदे पानी नहीं पिलाया होना। नहीं महाराज, मैं ते कदे बापू नूं भी पानी नहीं पिलाया, नौकर चाकर बहुत ने। मां बाप नूं पानी पिलाना ते इक पासे, मैं ते कदी

ਤੇ ਸਾਡਾ ਕੀਤਾ ਹੋਇਆ ਸਿਮਰਨ ਫਿਰ ਥਾਂ ਪੈ ਜਾਵੇਗਾ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਆਓ ਮਨ ਵਿਰਥੀਆਂ ਜੋੜੀ।

सर्वजियां आप सगल की चिंता जिस मन मान